0: D-Beats.
1: This is Switch.
2: ਕੁਦਰਤ ਵੀ ਕਮਾਲ ਸੋਹਣੀ ਏ ਜਦ ਹੱਸ ਤੁਰਦੀ ਏ ਮੇਰੇ ਨਾਲ ਹੀ ਰਹੀ ਏ ਰੰਗ ਚੜਿਆ ਏ ਲਾਲ।